ਕੋਪੋਂ ਪੂਰਾ ਕ੍ਰਮ ਫਾਹੋ ਮਾ ਬਾਬਾ ਨੋ ਨੋ ਬੇਨਿਆ ਸੁਖੀਆ ਤੁਮੀਆ ਇਨਨੀ ਯਸੂ ਕ੍ਰਿਸਟ ਫਰੀ ਅਕੂਫੋ ਮਨੋ ਮੇਨਿਆ ਸਾ ਤੁਮੀ ਨੋ ਤਾਹੂ ਯਤਮਾ ਵੋ ਵਾਨਾ ਅਨਾ ਵਾਟ ਇਟ ਜੇ ਵੋ ਜੀ ਟ੍ਰਾਈ ਮੈਨ ਦੀਆ ਯੂ ਅਵੂ ਵਾ ਕਵਰ ਯੂ ਅਵੂ ਕਵਰ ਤੁਮੀ ਨੋ ਇਨਨੋ